ਵਿੱਚ ਕਰਕ ਬਾਰੇ ਲਾਈਵ ਲਾਈਵ ਦੇ ਵਿੱਚ ਚਾ ਮੈਸੇਜ ਕਰੇ ਦੇ ਕਿਸਮਤ ਲਾ ਟੇਲਰ ਮੁਕਤਾ ਕਰਕੇ ਨਾ ਮੈਸੇਜ ਕਰੇ ਦੇ ਜੇ ਮਨ ਨਾ ਕਿਸਮਤ ਲਾ ਮੈਸੇਜ ਕੋਲੇ ਵਿੱਚ ਬਾਬਾ ਤਾਰਿਕ ਮਾਰੀ ਅਰਮਾਨ ਸਲਾਮ ਤੋਤਾ ਔ ਦਿਨ ਲਵਾ ਟੋਲੋ ਤਾਂ ਸਲਾਮ ਮਿਲੀ ਦੀ ਢੇਰ ਮਰਨਾ ਮੈਸੇਜ ਕੋਲ ਕਲੀਅਰ ਮੈਸੇਜ ਨਾ ਦਿਲੀ ਕਲੇਖਾ ਵਿੱਚ ਅਸਲਾਮ ਅਲੈਕੁਮ ਸ਼ਾਜ਼ੀ ਅਲਕੀ ਮਰਬਤਨਾ ਆਵਾਜ਼ ਬਿਲਕੁਲ ਓਕੇ ਦੇ 88.4 ਬਾਂਦੇ ਨੀ ਕਰਕ ਰੇਡੀਓ ਬਾਨੇ ਟਾਂਗ ਰੇਡੀਓ ਬਾਨੇ ਔ ਦਿਨ ਲਵਾ ਗਲੋਬਲ 91 ਰੇਡੀਓ ਬਾਨੇ ਹਾਂ ਆਵਾਜ਼ ਓਕੇ ਦੇ ਯੋ ਜਹਾਨ ਮਨਨਾ ਸ਼ਾਜ਼ੀ ਅਲਕੀ ਮਰਬਤਨਾ ਦੇ ਮੈਸੇਜ ਹੋਗੋ ਵਿੱਚ ਅਸਲਾਮ ਅਲੈਕੁਮ ਤਾਰਿਕ ਬਜਾਨ ਸੰਗਈ ਤਾਸੂ ਬਿਲਕੁਲ ਠੀਕ ਠਾਕ ਅਲਹਮਦੁਲਿਲਾ ਵਿੱਚ ਆਯਾਤ ਅਹਿਮਦ ਯਮਾ ਦਕਮ ਜ਼ੈਨਾ ਮੁਕਤ ਮੈਸੇਜ ਕਰੇ ਦੇ نظر بھائی خبر ہم سما مطلب تاسو اردو انگلش اور پختو مکس دے سکتے ڈیرا مننا اوشما ہربل اسپرے از بیسٹ ڈیرا مننا تھینک یو تاسو مت میسج ہوگا ਵਿੱਚ ਦਿਨ ਲਵਾ ਵਿੱਚ ਸ਼ਵਲੀ ਡਰਮ ਹਾਊਸ ਸਰਾ ਦਸ਼ਮਾ ਟੂਲ ਪ੍ਰੋਡਕਟ ਮਿਲੇਗੀ ਇਨੀ ਹਾਮਿਦ ਖਾਨ ਕਸਮੈਟਿਕ ਸਰਾ ਦਸ਼ਮਾ ਟੂਲ ਪ੍ਰੋਡਕਟ ਮਿਲੇਗੀ ਐਡਰੈਸ ਸ਼ਗਈ ਰੋਡ ਬਿਲ ਮੁਕਾਬਲ ਵਾਬਡੋ ਆਫਿਸ ਕਰਕਸੀ ਟੀ ਥੈਂਕ ਯੂ ਬਿਲਕੁਲ ਹਾਮਿਦ ਖਾਨ ਸਰਾ ਤੁਸਾ ਦਸ਼ਮਾ ਟੂਲ ਪ੍ਰੋਡਕਟ ਮਿਲੇਗੀ ਡੇਰਾ ਮਨਨਾ ਮੈਸੇਜ ਕਵਾਲੇ ਵਿੱਚ ਅਸਲਾਮ ਅਲੈਕੁਮ ਤਾਰਿਕ ਆਪਣੇ ਤੂੰ ਬਤਾਇਆ ਵੀ ਨਹੀਂ ਕਿ ਮੇਰਾ ਸ਼ੋ ਹੋਗਾ ਬਸ ਮੰਗਾ ਹੋ ਅਚਾਨਕ ਅਚਾਨਕ ਸ਼ੋ ਤੋਂ ਬਰ ਰਹਾ ਸੋ ਡੇਰਾ ਮਨਨਾ ਫਰਿਸ਼ਤਾ ਬਨਨਾ ਮੈਸੇਜ ਕਰੇ

ਸ਼ਾਮ ਦਾ ਜਿਹੜਾ ਖਬਰ ਹੈ ਉਹਦੇ ਪ੍ਰੋਗਰਾਮ ਚ ਵੀ ਡੇਰ ਗੱਪ ਸ਼ਾਪ ਫਨਦਾਵਰ ਖਬਰ ਹੈ ਫਨਦਾਵਰ ਮੁਸੀਕੀ ਸਾਂਦਰ ਗਜ਼ਲ ਠਾਬੇ ਬਲੇ ਬਲੇ ਬਲੇ ਉਦੇ ਹੀ ਕਹਿਣਾ ਰਵੀਖ ਸ਼ਾਇਦ ਰਾ ਪਾਸ ਹੈ ਖੈਰਾ ਪਾਸ ਦਿੱਲੀ ਹੋਈ ਹਰ ਚਕਸ਼ਵੀ ਹੋਈ ਸਾਰ ਵਾਲਾ ਗਿਆ ਹੋਈ ਸਮਲਈ ਸਾਂਗ ਵਾਲਾ ਗਿਆ ਹੋਈ ਉਹਦੇ ਮੋਦੀ ਪ੍ਰੋਗਰਾਮ ਦਾ ਗੁਜਵਨ ਸਹੀ ਹੋ ਦੇ ਪ੍ਰੋਗਰਾਮ ਨਾ ਖਾਂ ਦੁਖਲਾਏ ਨਨਾ ਸਹ ਗਰਮੀ ਡੇਰਾ ਜੂਤਾ ਦੋ ਮੂਤਾ ਪਾਤਾ ਦੋ ਚ ਖੂਬ ਨਦਰ ਸੀ ਗਰਮੇ ਨਾ ਕਲਾ ਪਈ ਵਾ ਮਖ ਪਬਲ ਮਖ ਰੋੜੇ ਐ ਜ਼ੋਨ ਸਰਾ ਓਕੇ ਚ ਵਾਹ ਵਾਹ ਵਾਹ ਵਾਹ ਲਕ ਸੜਾਈ ਚ ਰੋ ਖਵਾਂਦਵਾਰ ਖਰੋ ਕੋ ਵੀ ਨਹੀਂ ਉਹਦੇ ਜ਼ੋਨ ਸਰਾ ਵਰਤਾ ਓਕੇ ਚ ਵਾਹ ਵਾਹ ਵਾਹ ਵਾਹ।

ਨਵਾਂ ਅਪਡੇਵਲ ਦੇ ਸੁਣਾ ਨੀ ਤੂੰ ਬਿਜਲੀ ਦਾ ਵਚ ਨੁਸ ਵੀ ਚੱਕਾ ਠਿਟਕਾ ਚੱਕਾ ਠਿਟਕਾ ਪਰੇਡ ਦਾ ਬਨ ਕਾ ਖਲੂਸਾ ਕਾ ਵੇਰੀਏਗਾ ਬਲਾ ਚਾਰ ਇਨਰ ਸਾਨੂੰ ਬਿਲਕੁਲ ਮੁਕਾਮਲ ਲਾਇਆਵੇ ਤੁਹਾਨੂੰ ਸੀ ਔਰ ਅਖਤ ਖਾਨ ਹੋ ਵਰੇ ਗ੍ਰੇਡ ਨੀ ਵਾਲਾ ਦੇਵੇ ਤੁਹਾਨੂੰ ਸਤਾਈ ਵਜ ਪਸ਼ੇ ਬਤਾਓ ਜੇ ਤੀਏ ਬਾਨ ਖੋ ਕਾ ਤੀਏ ਬਾਨ ਕਾ ਬੇਜ਼ਤ ਤੋ ਸੜਾਈ ਬੇਲੋ ਜੇ ਖਾਲੀ ਬਿਜਲੀ ਬਾਨ ਕੇ ਬੇਜ਼ਤ ਤੋ ਸੜਾਈ ਬੇਲੋ ਇਸ ਤੇ ਸੜਾਈ ਬੇਲੋ ਗੜ ਦਸ ਪਾਇਆ ਵੇ ਨਾ ਉਹ ਚਾਲਾ ਵੀ ਖੈਰ ਖੁਦਾ ਵੀ ਵਰਦਾ ਜੀਓ ਗ੍ਰੇਟ ਮੈਨ ਮਲਕਾ ਰਖਤ ਖਾਨ ਤਾ ਦਵਲੂਸੀ ਸਾਲੋਂ ਤਕੜਾ ਸਾੜੀ ਪਾਤਾ ਦੇ ਲਰੇ ਨਾ ਲਾਗੇ ਮਾਨੇ ਵੇ ਆਤਾ ਪਲਾਰ ਬਈ ਮਨੀ ਆਤਾ ਪਲਾਰ ਬਈ ਮਨੀ ਹਾਂ ਤਾਂ ਵਿਆਹ ਉਸੇ ਸੁਰਾ ਨੀਟੂ ਬਿਜਲੀ ਕੱਟ ਕਾ ਸਾ ਸੁਰਾ ਨੀਟੂ ਪੇ ਬਿਜਲੀ ਤੇ ਦੱਕੜੀ ਜਗ੍ਹਾ ਚਾਹ ਵੇ ਖਾਲਕ ਉਦਦੀ ਨੀ ਮੁੜੇ ਦੀ ਨੀ ਮਰਮਦੀ ਦੀ ਸੁਕੇ ਪਛਤਾਣਾ ਨੇ ਕੀ ਕਹਿਣੇ ਚਿਹਰਾ ਖਾਤ ਬੰਦੇ ਦਰ ਪਸੇ ਦੇਰ ਸੀ ਉਪ ਗ੍ਰੇਟ ਸੇ ਦਿੱਤਾ ਅਕਸ਼ੇ ਨੇ ਤੂੰ ਬਿਜਲੀ ਬਾਨ ਕਾ ਐਸਾ ਬੇਵੇ ਸਾਰਾ ਰਾਗੇ ਜੀ ਬੇ ਤੋ ਉਗਟ ਲਾਬੇ ਮੋ ਬੋਇਕੜਾ ਉਪ ਸੁਰਾਨੀ ਟੂ ਮਮਿੰਦਲੀ ਦੀ ਬਿਜਲੀ ਲੋੜਾ ਬਿਜਲੀ ਰੋਕ ਲਾ ਬਿਜਲੀ ਲੋੜਾ ਬਿਜਲੀ ਰੋਕ ਲਾ ਆਈ ਖੁਦਾਈ ਮੈਂ ਅਕਲ ਹੋ ਕਾ ਪਸ਼ੇ ਰਾਵਲ ਤੇ ਰਕੜਾ ਯੁਵਾ ਨੂਟਾ ਵੇ ਖਾਰਸਾ ਰਕੜਾ